ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਅਤੇ ਇਸ ਤੋਂ ਇਲਾਵਾ ਅੱਜ ਅਸੀਂ ਸੁਫੀਆਨਾ ਕਲਾਮ ਵੀ ਸੁਣਾਂਗੇ। ਅੱਜ 25 ਜੁਲਾਈ ਹੈ ਅਤੇ ਅੱਜ ਦਾ ਦਿਨ ਵਰਲਡ ਡਰਾਉਨਿੰਗ ਪ੍ਰੀਵੈਂਸ਼ਨ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਪਾਣੀ ਵਿੱਚ ਡੁੱਬਣ ਕਰਕੇ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਦੁਨੀਆ ਭਰ ਵਿੱਚ ਹੋਣ ਵਾਲੀਆਂ ਗੈਰ ਕੁਦਰਤੀ ਮੌਤਾਂ ਦੇ ਕਾਰਨਾਂ ਵਿੱਚੋਂ ਤੀਜਾ ਵੱਡਾ ਕਾਰਨ ਪਾਣੀ ਦੇ ਵੱਖ ਵੱਖ ਸਰੋਤਾਂ ਵਿੱਚ ਡੁੱਬਣ ਕਾਰਨ ਹੋਣ ਵਾਲੀਆਂ ਮਨੁੱਖੀ ਮੌਤਾਂ ਨੇ। ਸਮੁੱਚੀ ਦੁਨੀਆ ਵਿੱਚ ਅਜਿਹੀਆਂ ਮੌਤਾਂ ਦਾ ਸਾਲਾਨਾ ਆਂਕੜਾ ਬਹੁਤ ਵੱਡਾ ਤੇ ਚਿੰਤਾ ਦਾ ਵਿਸ਼ਾ ਹੈ। ਥੋੜੀ ਜਿਹੀ ਸਾਵਧਾਨੀ, ਸਿਖਲਾਈ ਤੇ ਜਾਗਰੂਕਤਾ ਨਾਲ ਅਜਿਹੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕਦਾ ਹੈ। ਮਨੁੱਖੀ ਅਣਗਹਿਲੀਆਂ ਕਰਕੇ ਪਾਣੀ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਠੱਲ ਪਾਉਣ ਲਈ ਕੁਝ ਮਹੱਤਵਪੂਰਨ ਕਦਮ ਚੁੱਕਣ ਦੀ ਲੋੜ ਹੈ। ਪਾਣੀ ਦੇ ਸਥਾਨਕ ਤੇ ਛੋਟੇ ਸਰੋਤਾਂ ਦੇ ਆਲੇ ਦੁਆਲੇ ਸੁਰੱਖਿਆ ਬਾੜ ਜਾਂ ਚਾਰ ਦੀਵਾਰੀ ਕੀਤੇ ਜਾਣਾ, ਬੱਚਿਆਂ ਤੇ ਨੌਜਵਾਨਾਂ ਨੂੰ ਤੈਰਾਕੀ ਦੀ ਸਿੱਖਿਆ ਲਾਜ਼ਮੀ ਕਰਨਾ, ਪਾਣੀ ਵਿੱਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਕੱਢਣ ਸੰਬੰਧੀ ਆਮ ਲੋਕਾਂ ਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਜਾਣਕਾਰੀ ਤੇ ਸਿਖਲਾਈ ਪ੍ਰਦਾਨ ਕਰਨਾ, ਸੁਰੱਖਿਆ ਦੇ ਲਿਹਾਜ਼ ਨਾਲ ਲੋੜੀਂਦੀਆਂ ਕਿਸ਼ਤੀਆਂ ਤੇ ਬਚਾਅ ਦਸਤਿਆਂ ਦੀ ਨਿਯੁਕਤੀ ਕਰਨਾ, ਨਹਿਰਾਂ ਦੇ ਪ੍ਰਮੁੱਖ ਸਥਾਨਾਂ ਨੇੜੇ ਲੋੜੀਂਦੀਆਂ ਮੈਡੀਕਲ ਸਹੂਲਤਾਂ ਦਾ ਬੰਦੋਬਸਤ ਕਰਨਾ ਅਤੇ ਹੜ੍ਹ ਰੋਕਣ ਲਈ ਲੋੜੀਂਦੇ ਪੱਕੇ ਪ੍ਰਬੰਧ ਕਰਨਾ ਕੁਝ ਅਜਿਹੇ ਉਪਾਅ ਨੇ ਜਿਨ੍ਹਾਂ ਨਾਲ ਪਾਣੀ ਵਿੱਚ ਡੁੱਬ ਕੇ ਹੋਣ ਵਾਲੀਆਂ ਮੌਤਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪਾਣੀ ਨਾਲ ਡੁੱਬਣ ਕਰਕੇ ਹੋਣ ਵਾਲੀਆਂ ਮਨੁੱਖੀ ਮੌਤਾਂ ਚਿੰਤਾ ਦਾ ਵਿਸ਼ਾ ਹੈ। ਇਹਨਾਂ ਬਾਰੇ ਖੁਦ ਜਾਗਰੂਕ ਹੋ ਕੇ ਤੇ ਹੋਰਾਂ ਨੂੰ ਜਾਗਰੂਕ ਕਰਕੇ ਅਸੀਂ ਮੁਸ਼ਕਲ ਘੜੀ ਵਿੱਚ ਆਪਣੇ ਨਾਲ ਨਾਲ ਹੋਰਾਂ ਦੀ ਵੀ ਜਾਨ ਬਚਾ ਸਕਦੇ ਹਾਂ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬਰਕਤ ਸਿੱਧੂ ਦੀ ਗਾਈ ਕਾਫੀ ਸ਼ਾਹ ਹੁਸੈਨ ਦੇ ਨਾਲ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।

ਕਾਫੀ ਸ਼ਾਹ ਹੁਸੈਨ ਤੁਸੀਂ ਬਰਕਤ ਸਿੱਧੂ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਕਾਫੀ ਗੁਲਾਮ ਫਰੀਦ, ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

0: ਵੇ ਸਾਵਲਾ ਨਾ ਮਾਰ ਨੈਣਾ ਦੇ ਤੀਰ। ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀ ਗਾਈ ਤੇ ਗੁਲਾਮ ਫਰੀਦ ਦੀ ਲਿਖੀ ਇਹ ਕਾਫੀ ਹੁਣ ਤੁਸੀਂ ਸੁਣੀ। ਹੁਣ ਪੇਸ਼ੇ ਵਾਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਏਕਤਾ ਦਾ ਸੰਦੇਸ਼ ਤੇ ਵਾਰਤਾਕਾਰ ਨੇ ਨਵਨੀਤ ਕੌਰ ਸਚਦੇਵਾ।
1: ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਮਾਨ ਯੁੱਗ ਦਾ ਇੱਕ ਅਜਿਹਾ ਮਹਾਨ ਗਿਆਨ ਗ੍ਰੰਥ ਹੈ ਜਿਸ ਦੇ ਪ੍ਰਕਾਸ਼ ਨਾਲ ਪੂਰੀ ਮਾਨਵਤਾ ਨੂੰ ਇੱਕ ਅਧਿਆਤਮਕ ਏਕਤਾ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਚਾਰਧਾਰਕ ਧੁਰਾ ਜਿਸ ਨੂੰ ਗੁਰਮਤਿ ਵੀ ਕਿਹਾ ਜਾਂਦਾ ਹੈ ਉਸ ਵਿੱਚ ਪੂਰੀ ਸ੍ਰਿਸ਼ਟੀ ਦੀ ਰਚਨਾ ਅਤੇ ਉਸਦੇ ਸੰਸਾਰਕ ਨਿਯਮਾਂ ਨੂੰ ਸਮਝਣ ਦੀ ਸਮਰੱਥਾ ਹੈ। ਗੁਰਮਤਿ ਇੱਕ ਅਜਿਹਾ ਵਿਚਾਰ ਹੈ ਜੋ ਪੂਰੀ ਮਨੁੱਖਤਾ ਨੂੰ ਸਾਂਝ ਦੇ ਸੂਤਰ ਵਿੱਚ ਬੰਨ੍ਹਦਾ ਹੈ ਅਤੇ ਇਸੇ ਚੇਤਨਾ ਨਾਲ ਜੀਵਨ ਵਿੱਚ ਵਿਵਹਾਰ ਕਰਨ ਦਾ ਸੰਦੇਸ਼ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮੱਧਕਾਲੀ ਭਾਰਤ ਦੇ ਇੱਕ ਅਜਿਹੇ ਦੌਰ ਵਿੱਚ ਪ੍ਰਕਾਸ਼ਮਾਨ ਹੋਏ ਜਦ ਸਮਾਜ ਵਿੱਚ ਚੱਲ ਰਹੇ ਬਹੁਤ ਸਾਰੇ ਵਹਿਮਾਂ ਪਰਮਾਂ ਪਖੰਡਾਂ ਵੈਰ ਵਿਰੋਧਾਂ ਆਦਿ ਕਰਕੇ ਸਾਰੀ ਲੋਕਾਈ ਕਸ਼ਟ ਭੋਗ ਰਹੀ ਸੀ। ਇਹਨਾਂ ਹਾਲਾਤ ਕਰਕੇ ਲੋਕ ਵੱਖਰੇਵਿਆਂ ਅਤੇ ਨਾ ਬਰਾਬਰੀਆਂ ਦਾ ਸਾਹਮਣਾ ਕਰ ਰਹੇ ਸਨ। ਸਮਾਜ ਵਿੱਚ ਰੰਗ ਨਸਲ ਜਾਤ ਪਾਤ ਅਤੇ ਧਰਮ ਮਤਾਂ ਦੇ ਆਧਾਰ 'ਤੇ ਨਫ਼ਰਤ ਫੈਲ ਰਹੀ ਸੀ। ਅਜਿਹੇ ਸਮੇਂ ਸੰਤਾਂ ਭਗਤਾਂ ਅਤੇ ਗੁਰੂਆਂ ਨੇ ਏਕੇ ਦਾ ਪ੍ਰਵਚਨ ਕੀਤਾ। ਗੁਰੂਆਂ ਦਾ ਦਿੱਤਾ ਗੁਰਮਤਿ ਸਿਧਾਂਤ ਸਾਰੇ ਜੀਵਾਂ ਵਿੱਚ ਇੱਕ ਹੀ ਪਰਮ ਸੱਤ ਨੂੰ ਪਛਾਣਨ ਦਾ ਸੰਦੇਸ਼ ਦਿੰਦਾ ਹੈ। ਗੁਰਮਤਿ ਦ੍ਰਿਸ਼ਟੀ ਅਨੁਸਾਰ ਸਾਰੇ ਜੀਵਾਂ ਅੰਦਰ ਇੱਕੋ ਹੀ ਬ੍ਰਹਮ ਤੱਤ ਦਾ ਵਾਸਾ ਹੈ ਜਿਸ ਕਰਕੇ ਹਰ ਕੋਈ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ।

ਇਸ ਲਈ ਮਨੁੱਖ ਨੂੰ ਆਂਤਰਿਕ ਏਕਤਾ ਦੀ ਦ੍ਰਿਸ਼ਟੀ ਤੋਂ ਇੱਕ ਆਤਮ ਭਾਵ ਨਾਲ ਹੀ ਵਿਚਰਨਾ ਚਾਹੀਦਾ ਹੈ। ਇਸ ਨਾਲ ਸਮਾਜ ਵਿੱਚੋਂ ਸਾਰੀਆਂ ਨਾ ਬਰਾਬਰੀਆਂ ਅਤੇ ਵੈਰ ਵਿਰੋਧ ਮੁੱਕ ਸਕਦੇ ਹਨ। ਗੁਰਮਤ ਅਨੁਸਾਰ ਮਨੁੱਖ ਦੀ ਸਿਰਫ ਇੱਕੋ ਹੀ ਜਾਤ ਹੈ, ਮਨੁੱਖ ਜਾਤੀ। ਸ੍ਰਿਸ਼ਟੀ ਦੇ ਆਰੰਭ ਤੋਂ ਹੀ ਦੁਨੀਆ ਵਿੱਚ ਵੰਨ ਸੁਵੰਨਤਾ ਹਮੇਸ਼ਾ ਰਹੀ ਹੈ। ਬਾਹਰੀ ਰੂਪ ਵਿੱਚ ਕੋਈ ਵੀ ਸ਼ੈ ਕਿਸੇ ਦੂਜੇ ਵਰਗੀ ਨਹੀਂ ਹੈ। ਬਾਣੀ ਦਾ ਫੁਰਮਾਨ ਹੈ, ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਗਸੈ, ਸਭ ਰਸ ਦੇਹੀ ਮਾਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸ੍ਰਿਸ਼ਟੀ ਦੀ ਸਾਰੀ ਵੰਨ ਸੁਵੰਨਤਾ ਮਿਲ ਕੇ ਹੀ ਸੰਸਾਰ ਨੂੰ ਮੂਰਤੀਮਾਨ ਕਰਦੀ ਹੈ, ਸਭ ਇਸੇ ਦਾ ਹੀ ਭਾਗ ਹੈ। ਇਸ ਵੰਨ ਸੁਵੰਨਤਾ ਦਾ ਮਤਲਬ ਇਹ ਨਹੀਂ ਕਿ ਇਹਨਾਂ ਵਿੱਚ ਇੱਕ ਦੂਜੇ ਤੋਂ ਚੰਗਾ ਜਾਂ ਮਾੜਾ ਹੋਣ ਦੇ ਤੱਤ ਸ਼ਾਮਲ ਹੋਣ। ਮਾਨਵ ਸਿਰਜਣਾ ਜਿਨ੍ਹਾਂ ਤੱਤਾਂ ਨਾਲ ਹੋਈ ਹੈ, ਉਹ ਵੀ ਪ੍ਰਕਿਰਤੀ ਵਿੱਚੋਂ ਉਪਜੇ ਇੱਕੋ ਜਿਹੇ ਤੱਤ ਹਨ। ਉਹਨਾਂ ਦੇ ਮੇਲ ਕਰਕੇ ਸਿਰਫ ਉਹਨਾਂ ਦੀ ਬਣਤਰ ਵੱਖਰੀ ਹੋ ਜਾਂਦੀ ਹੈ, ਪਰ ਇਹਨਾਂ ਤੱਤਾਂ ਦਾ ਮੇਲ ਕਰਵਾਉਣ ਵਾਲਾ ਤੱਤ ਸਭਨਾਂ ਵਿੱਚ ਸਾਂਝਾ ਹੈ। ਇਸ ਰਚਨਾ ਤੋਂ ਪਹਿਲਾਂ ਦੀ ਅਵਸਥਾ ਵਿੱਚ ਕੋਈ ਭੇਦ ਨਹੀਂ ਹੁੰਦਾ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਬ੍ਰਹਮ ਵਿੱਚੋਂ ਉਤਪੰਨ ਹੋਣ ਅਤੇ ਇਸੇ ਵਿੱਚ ਸਮਾਪਤ ਹੋਣ ਦੇ ਹੁਕਮ ਨੂੰ ਸਮਝਣਾ ਹੀ ਗੁਰਮੁਖ ਹੋਣਾ ਹੈ, ਅਰਥਾਤ ਪੂਰੀ ਸ੍ਰਿਸ਼ਟੀ ਦੇ ਜੀਆਂ ਨੂੰ ਭੇਦਾਂ ਦੀ ਥਾਂ ਅਭੇਦ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਚੇਤਨਾ, ਜੋ ਕਿ ਗੁਰਮਤ ਪ੍ਰਦਾਨ ਕਰਦੀ ਹੈ। ਪਰਮਾਤਮਾ ਦੀ ਏਕਤਾ 'ਤੇ ਆਧਾਰਿਤ ਇੱਕ ਸੰਪੂਰਨ ਸਮਾਨਤਾਵਾਦੀ ਸਮਾਜ ਦੇ ਆਪਣੇ ਸੰਦੇਸ਼ ਨੂੰ ਫੈਲਾਉਣ ਲਈ, ਜੋ ਆਪਣੇ ਸਾਰੇ ਅਣਗਿਣਤ ਰੂਪਾਂ ਵਿੱਚ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ, ਜਿਵੇਂ ਇੱਕ ਅੱਕ ਵਿੱਚੋਂ ਲੱਖਾਂ ਚੰਗਿਆੜੀਆਂ ਨਿਕਲਦੀਆਂ ਹਨ, ਪਰ ਉਹ ਸਾਰੀਆਂ ਵਾਪਸ ਉਸੇ ਅੱਗ ਵਿੱਚ ਲੀਨ ਹੋ ਜਾਂਦੀਆਂ ਹਨ। ਜਿਵੇਂ ਇੱਕੋ ਧੂੜ ਵਿੱਚੋਂ ਕਰੋੜਾਂ ਧੂੜ ਦੇ ਕਣ ਪੈਦਾ ਹੁੰਦੇ ਹਨ, ਪਰ ਉਹ ਸਾਰੇ ਵਾਪਸ ਉਸੇ ਮਿੱਟੀ ਵਿੱਚ ਮਿਲ ਜਾਂਦੇ ਹਨ। ਜਿਵੇਂ ਇੱਕ ਸਮੁੰਦਰ ਵਿੱਚੋਂ ਲੱਖਾਂ ਲਹਿਰਾਂ ਉੱਠਦੀਆਂ ਹਨ, ਪਰ ਉਹ ਸਾਰੀਆਂ ਇੱਕੋ ਪਾਣੀ ਵਿੱਚ ਅਭੇਦ ਹੋ ਜਾਂਦੀਆਂ ਹਨ। ਇਸ ਲਈ ਪਰਮਾਤਮਾ ਦੇ ਸਰੂਪ ਤੋਂ ਸਾਰੀ ਸ੍ਰਿਸ਼ਟੀ ਸਜੀਵ ਅਤੇ ਨਿਰਜੀਵ ਪੈਦਾ ਹੁੰਦੇ ਹਨ, ਅਤੇ ਉਹ ਸਾਰੇ ਇੱਕੋ ਸਿਰਜਣਹਾਰ ਨਾਲ ਸੰਤੁਲਨ ਵਿੱਚ ਰਹਿੰਦੇ ਹਨ। ਗੁਰੂ ਸਾਹਿਬਾਂ ਨੇ ਧਰਮ, ਸੱਭਿਆਚਾਰ, ਨਸਲ ਆਦਿ ਦੇ ਨਾਂ 'ਤੇ ਸਾਰੀਆਂ ਵੰਡੀਆਂ ਨੂੰ ਰੱਦ ਕਰਦੇ ਹੋਏ ਮਨੁੱਖਤਾ ਨੂੰ ਵਿਸ਼ਵਾਸ, ਹਮਦਰਦੀ, ਸਹਿਣਸ਼ੀਲਤਾ ਅਤੇ ਸਮਝ ਦੇ ਬੰਧਨ ਵਿੱਚ ਬੰਨਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਲਈ ਉਤਸ਼ਾਹਿਤ ਕੀਤਾ। ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਇਹ ਪਛਾਣਦੇ ਹਨ ਕਿ ਸਾਰੇ ਰਸਤੇ ਇੱਕ ਵੱਲ ਹੀ ਲੈ ਜਾਂਦੇ ਹਨ, ਉਹ ਮੁਕਤ ਹੋ ਜਾਣਗੇ। ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਸੱਚੇ ਗੁਰਸਿੱਖ ਨੂੰ ਦੂਜੇ ਧਰਮਾਂ ਦੇ ਰੀਤੀ ਰਿਵਾਜ਼ਾਂ ਦੀ ਰਾਖੀ ਅਤੇ ਆਦਰ ਕਰਨ ਦਾ ਉਪਦੇਸ਼ ਦਿੰਦੇ ਹਨ। ਗੁਰਮਤ ਦੁਆਰਾ ਪ੍ਰਚਾਰੀ ਗਈ ਵਿਸ਼ਵ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਨੂੰ ਇੱਕੋ ਧੁਰੇ ਤੋਂ ਉਤਪੰਨ ਮੰਨਦੀ ਹੈ। ਉਸ ਅਨੁਸਾਰ ਇਸ ਸ੍ਰਿਸ਼ਟੀ ਦਾ ਅਤੇ ਇਸ ਵਿੱਚ ਵਸਦੇ ਹਰੇਕ ਜੀਵ ਦਾ ਇੱਕੋ ਹੀ ਧੁਰਾ ਹੈ, ਜਿਸ ਤੋਂ ਉਹ ਪੈਦਾ ਹੋਇਆ ਹੈ, ਅਤੇ ਉਸ ਵਿੱਚ ਵਿਲੀਨ ਹੋਣਾ ਮਨੁੱਖੀ ਜੀਵਨ ਦਾ ਮਨੋਰਥ ਹੈ। ਜੋ ਕੋਈ ਵੀ ਇਸ ਇੱਕ ਦੇ ਸਿਧਾਂਤ ਦੇ ਅਨੁਸਾਰ ਆਪਣੇ ਜੀਵਨ ਦਾ ਅਨੁਭਵ ਕਰਦਾ ਹੈ, ਉਹ ਗੁਰੂ ਦਾ ਸਿੱਖ ਹੈ। ਇੱਕ ਦੀ ਇਹ ਦ੍ਰਿਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸੰਦੇਸ਼ ਨੂੰ ਸਮੁੱਚੀ ਮਾਨਵਤਾ ਨਾਲ ਜੋੜਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਰਚਨਾ ਅਤੇ ਸਿਧਾਂਤ ਵੀ ਏਕੇ ਦਾ ਪ੍ਰਚਾਰ ਕਰ ਰਹੇ ਹਨ। ਇਸ ਦੀ ਸੰਰਚਨਾ ਵੱਲ ਜੇ ਧਿਆਨ ਗੋਚਰਾ ਕੀਤਾ ਜਾਏ ਤਾਂ ਇਸ ਵਿੱਚ ਸਿੱਖ ਗੁਰੂ ਪਰੰਪਰਾ ਦੇ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤ, 11 ਪਟ ਅਤੇ 4 ਗੁਰਸਿੱਖਾਂ ਦੀ ਬਾਣੀ ਵੀ ਦਰਜ ਕੀਤੀ ਗਈ ਹੈ। ਗੁਰੂਆਂ ਦੁਆਰਾ ਪ੍ਰਚਾਰੇ ਸਿੱਖੀ ਸਿਧਾਂਤ ਵਿੱਚ ਸਮਾਜ ਅਤੇ ਉਸ ਦੁਆਰਾ ਸਿਰਜੀ ਪੱਖਪਾਤੀ ਵਿਵਸਥਾ ਕਿਸੇ ਤਰ੍ਹਾਂ ਨਾਲ ਵੀ ਪ੍ਰਵਾਨ ਨਹੀਂ ਹੈ। ਅਜਿਹੀ ਪੱਖਪਾਤੀ ਵਿਵਸਥਾ ਬ੍ਰਹਮੰਡੀ ਏਕਤਾ ਨੂੰ ਖੰਡਿਤ ਕਰਦੀ ਹੈ। ਗੁਰਮਤ ਦਾ ਵਿਚਾਰ ਨਿਰੋਲ ਏਕਤਾ ਅਤੇ ਇਕਸੁਰਤਾ ਉੱਪਰ ਆਧਾਰਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਉਹਨਾਂ ਹੀ ਭਗਤਾਂ ਪੱਟਾਂ ਦੀ ਬਾਣੀ ਦਰਜ ਕੀਤੀ ਗਈ ਜੋ ਕਿ ਗੁਰਮਤ ਅਨੁਸਾਰ ਏਕ ਪਿਤਾ ਏਕਸ ਕੇ ਹਮ ਬਾਰਕ ਦੀ ਸੁਰ ਬੁਲੰਦ ਕਰਦੇ ਨੇ ਅਤੇ ਗੁਰਮਤ ਦਰਸ਼ਨ ਦੇ ਅਧੀਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਵਿਚਲੀ ਬਾਣੀ ਦੇ ਸਰੋਕਾਰ ਸਿਧਾਂਤਕ ਅਤੇ ਵਿਹਾਰਕ ਪੱਧਰ ਉੱਤੇ ਬ੍ਰਹਮੰਡੀ ਸਾਂਝ ਦੇ ਪ੍ਰਤੀਕ ਹਨ। ਇਸ ਸਾਂਝੀਵਾਲਤਾ ਦਾ ਆਧਾਰ ਇਹ ਵਿਸ਼ਵ ਦ੍ਰਿਸ਼ਟੀ ਹੈ। ਮਨੁੱਖ ਨੇ ਪ੍ਰਕਿਰਤੀ ਤੋਂ ਸੰਸਕ੍ਰਿਤੀ ਵੱਲ ਵਿਕਾਸ ਕਰਦਿਆਂ ਆਪਣੇ ਆਪ ਨੂੰ ਸਮੁੱਚਤਾ ਤੋਂ ਵਰਗੀਕ੍ਰਿਤ ਕਰ ਲਿਆ, ਖੰਡਾਂ ਦੇ ਖੰਡ, ਭਾਗਾਂ ਦੇ ਭਾਗ ਕਰ ਦਿੱਤੇ। ਵਿਕਾਸ
ਮਨੁੱਖ ਨੂੰ ਉਸ ਸਮੁੱਚਤਾ ਦੇ ਹੋਰ

0: ਨੇੜੇ ਲੈ ਕੇ ਜਾਣ ਵੱਲ ਰੁਚਿਤ ਹੋਣਾ ਚਾਹੀਦਾ ਸੀ, ਪਰ ਮਨੁੱਖ ਦੁਆਰਾ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਤੀਬਰ ਇੱਛਾ ਅਖੰਡ ਤੋਂ ਖੰਡ ਵੱਲ ਯਾਤਰਾ ਕਰਦੀ ਹੈ। ਪਰ ਅਸਲੀਅਤ ਵਿੱਚ ਉਸਦੀ ਜੀਵਨ ਯਾਤਰਾ ਮੁੜ ਖੰਡਤ ਤੋਂ ਅਖੰਡ ਵੱਲ ਦੀ ਯਾਤਰਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਮਨੁੱਖ ਨੂੰ ਬਾਰ ਬਾਰ ਚੇਤਾ ਕਰਾਉਂਦੀ ਹੈ ਕਿ ਇਸ ਸਮਾਜ ਵਿੱਚ ਵਿਚਰਦਿਆਂ ਉਸਨੂੰ ਆਪਣੇ ਮੂਲ ਤੋਂ ਟੁੱਟਣ ਦਾ ਅਹਿਸਾਸ ਹੋ ਜਾਏ। ਬਾਣੀ ਦਾ ਫੁਰਮਾਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਾਣੀ ਮਨੁੱਖ ਅਤੇ ਉਸ ਦੁਆਰਾ ਸਿਰਜੇ ਸਮਾਜ ਨੂੰ ਇੱਕ ਸੂਤਰ ਵਿੱਚ ਬੰਨਣ ਵੱਲ ਰੁਚਿਤ ਹੈ। ਮਨੁੱਖ ਦੀ ਚੇਤਨਾ ਜੇ ਜਾਗ ਜਾਏ ਕਿ ਇਹ ਸਮੁੱਚਾ ਬ੍ਰਹਿਮੰਡ ਅਤੇ ਉਸ ਵਿੱਚ ਵਸਦਾ ਹਰੇਕ ਜੀਵ ਸਾਰਿਆਂ ਦਾ ਧੁਰ ਅਤੇ ਮੂਲ ਇੱਕ ਹੈ, ਤਾਂ ਉਸਦੇ ਅੰਦਰ ਪ੍ਰਕਿਰਤੀ ਅਤੇ ਸੰਸਕ੍ਰਿਤੀ ਵਿਚਲੀ ਸਾਂਝ ਕੁਦਰਤੀ ਰੂਪ ਵਿੱਚ ਉਪਜ ਜਾਏਗੀ। ਸਾਡੀ ਦ੍ਰਿਸ਼ਟੀ, ਸੋਚ ਅਤੇ ਵਿਚਾਰ ਹੀ ਸਾਨੂੰ ਇੱਕ ਦੂਜੇ ਤੋਂ ਤੋੜਦੇ ਹਨ, ਪਰ ਮਨੁੱਖਤਾ ਅਤੇ ਬ੍ਰਹਿਮੰਡ ਦੇ ਇੱਕੋ ਤੁਰੇ ਦਾ ਗਿਆਨ ਇੱਕ ਦੂਜੇ ਨਾਲ ਮੁੜ ਜੋੜ ਵੀ ਸਕਦੇ ਹਨ। ਗੁਰੂ ਸਾਹਿਬ ਮਨੁੱਖ ਨੂੰ ਸਮਾਜ ਵਿੱਚ ਵਿਚਰਦਿਆਂ ਇਹ ਸਮਝਾਉਣੀ ਦਿੰਦੇ ਹਨ, ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕੇ ਬਹਿ ਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਲਿਓ ਮੇਰੇ ਰਾਜਨ। ਮਨੁੱਖ ਦੀ ਅਗਿਆਨਤਾ ਉਸ ਅੰਦਰ ਦੂਜੇ ਮਨੁੱਖਾਂ ਪ੍ਰਤੀ ਨਫ਼ਰਤ ਦੁਵੇਸ਼ ਵੈਰ ਦੀ ਭਾਵਨਾ ਪੈਦਾ ਕਰਦੀ ਹੈ। ਉਸਦਾ ਆਪਣਾ ਸਵੈ ਉਸ ਉੱਤੇ ਹਾਵੀ ਹੋ ਕੇ ਸਰਬ ਏਕੇ ਅਤੇ ਸਰਬ ਸਾਂਝ ਦੀ ਦ੍ਰਿਸ਼ਟੀ ਉੱਤੇ ਪਰਦਾ ਪਾ ਦਿੰਦਾ ਹੈ। ਗੁਰਮਤ ਇਸ ਤਾਤ ਪਰਾਈ ਨੂੰ ਨਜਿੱਠਣ ਦਾ ਰਾਹ ਸਾਧਾਂ ਦੀ ਸੰਗਤ ਦੱਸਦੀ ਹੈ। ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਗੁਰਬਾਣੀ ਦਾ ਸਮੁੱਚਾ ਉਪਦੇਸ਼ ਕਿਸੇ ਵੀ ਖਾਸ ਵਰਣ, ਜਾਤ, ਫਿਰਕੇ, ਧਰਮ, ਸਮਾਜ, ਸੱਭਿਆਚਾਰ ਨਾਲ ਸੰਬੰਧਿਤ ਨਹੀਂ। ਇਹ ਉਪਦੇਸ਼ ਸੰਪੂਰਨ ਮਾਨਵ ਜਾਤੀ ਲਈ ਹੈ। ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ਉਪਦੇਸ਼ ਚੌ ਵਰਨਾ ਕੋ ਸਾਂਝਾ। ਅਜੋਕੇ ਸਮੇਂ ਅੰਦਰ ਸਮਾਜ ਵਿੱਚ ਵੱਧਦੇ ਵੱਖਵਾਦ ਅਤੇ ਆਪਸੀ ਸਿਧਾਂਤਕ ਮਤਭੇਦਾਂ ਨੂੰ ਦੇਖਦਿਆਂ ਮਨੁੱਖ ਦੀ ਇਹ ਸਮਾਜਕ ਲੋੜ ਵੀ ਬਣਦੀ ਜਾ ਰਹੀ ਹੈ ਕਿ ਉਹ ਸਾਂਝ ਅਤੇ ਏਕਤਾ ਦੇ ਰਾਹ ਵੱਲ ਝਾਤ ਮਾਰੇ। ਗੁਰੂ ਇੱਕ ਸਿੱਖ ਨੂੰ ਕੀ ਉਪਦੇਸ਼ ਦੇ ਰਿਹਾ ਹੈ, ਇਸਦੀ ਸੇਧ ਬਾਣੀ ਵਿੱਚੋਂ ਹੀ ਸਾਨੂੰ ਪ੍ਰਾਪਤ ਹੋ ਸਕਦੀ ਹੈ। ਸ਼ਬਦ ਗੁਰੂ ਬਾਣੀ ਵਿੱਚ ਦਰਜ ਹੁਕਮ ਅਟਲ ਹਨ। ਇਹ ਮਨੁੱਖ ਦੀ ਆਪਣੀ ਕਮਜ਼ੋਰੀ ਹੈ ਕਿ ਉਹ ਸਵੈ ਕੇਂਦਰਿਤ ਹੋ ਕੇ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਅਤੇ ਬਾਣੀ ਦੇ ਹੁਕਮ ਦੀ ਪੂਰੀ ਨਿਸ਼ਚਾ ਨਾਲ ਪਾਲਣਾ ਨਹੀਂ ਕਰਦਾ। ਬਾਣੀ ਉਸਨੂੰ ਉਸਦਾ ਆਪਾ ਛੱਡਣ ਅਤੇ ਨਿਸ਼ਕਾਮ ਰੂਪ ਵਿੱਚ ਸੇਵਾ ਭਾਵ ਪੈਦਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਗੁਰਬਾਣੀ ਭਾਈਚਾਰਕ ਸਾਂਝ ਬਣਾਉਣ ਲਈ ਲੋੜੀਂਦੇ ਗੁਣਾਂ ਬਾਰੇ ਵੀ ਮਨੁੱਖ ਨੂੰ ਸੁਚੇਤ ਕਰਦੀ ਹੈ। ਇਹ ਗੁਣ ਦਇਆ, ਸੰਤੋਖ, ਪਰਉਪਕਾਰ, ਸਰਬਰ, ਸੰਜਮ, ਪ੍ਰੇਮ ਭਾਵ ਆਦਿ ਹਨ। ਮਨੁੱਖ ਇਹ ਸਾਰੇ ਗੁਣਾਂ ਦੇ ਵਿਵਹਾਰ ਦੀ ਦੂਜਿਆਂ ਤੋਂ ਉਮੀਦ ਰੱਖਦਾ ਹੈ, ਪਰ ਆਪਣੇ ਆਪ ਨੂੰ ਇਹਨਾਂ ਤੋਂ ਬਾਹਰ ਰੱਖਦਾ ਹੈ, ਜਦਕਿ ਗੁਰਬਾਣੀ ਆਪਣੇ ਪਿੱਤਰ ਚਾਤ ਮਾਰਨ ਦੀ ਸੇਧ ਪ੍ਰਦਾਨ ਕਰਦੀ ਹੈ। ਬਾਣੀ ਦਾ ਫੁਰਮਾਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਰ ਅਜੋਕਾ ਮਨੁੱਖ ਆਪਣੇ ਤੋਂ ਵੱਧ ਚੰਗਾ ਕਿਸੇ ਨੂੰ ਨਹੀਂ ਸਮਝਦਾ ਅਤੇ ਬਾਕੀ ਸਾਰਿਆਂ ਨੂੰ ਆਪਣੇ ਵੈਰੀ ਵਜੋਂ ਦ੍ਰਿਸ਼ਮਾਨ ਕਰ ਲੈਂਦਾ ਹੈ। ਸਮੁੱਚੀ ਗੁਰਬਾਣੀ ਸਮੁੱਚਤਾ ਦੀ ਗੱਲ ਕਰਦੀ ਹੈ। ਗੁਰਬਾਣੀ ਸਮੁੱਚੀ ਮਾਨਵਤਾ ਲਈ ਮਾਰਗ ਦਰਸ਼ਕ ਹੈ। ਗੁਰਬਾਣੀ ਦੁਆਰਾ ਮਾਨਵਤਾ ਨੂੰ ਭਾਈਚਾਰਕ ਸਾਂਝ ਉਸਦੀ ਜੀਵਨ ਦ੍ਰਿਸ਼ਟੀ ਵਿੱਚੋਂ ਪ੍ਰਾਪਤ ਹੈ। ਇਹ ਜੀਵਨ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਅਤੇ ਮਨੁੱਖਾਂ ਅੰਦਰ ਇੱਕ ਦੇ ਵਾਸ ਦਾ ਪ੍ਰਚਾਰ ਕਰਦੀ ਹੈ। ਸਿੱਖ ਧਰਮ ਦੇ ਸਰੂਪ ਨੂੰ ਨਿਸ਼ਚਿਤ ਕਰਦਿਆਂ ਗੁਰੂ ਸਾਹਿਬਾਨ ਦੁਆਰਾ ਸਿਰਜਿਆ ਸ਼ਬਦ ਗੁਰੂ ਦਾ ਸੰਕਲਪ ਅਤੇ ਬਾਣੀ ਰਾਹੀਂ ਦਿੱਤਾ ਸੰਦੇਸ਼ ਹਰੇਕ ਮਨੁੱਖ, ਸਮਾਜ ਅਤੇ ਸੱਭਿਆਚਾਰ ਰਾਹੀਂ ਅਪਣਾਏ ਜਾ ਸਕਦੇ ਹਨ। ਗੁਰੂ ਦੀ ਦ੍ਰਿਸ਼ਟੀ ਵਿੱਚ ਕੋਈ ਬਾਹਰਾ ਜਾਂ ਪਰਾਇਆ ਨਹੀਂ ਹੈ। ਗੁਰੂ ਸਾਹਿਬ ਦਾ ਕਥਨ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ।
1: ਹੁਣੇ ਤੁਸੀਂ ਸੁਣ ਰਹੇ ਸੀ ਨਵਨੀਤ ਕੌਰ ਸਚਦੇਵਾ ਦੀ ਵਾਰਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਏਕਤਾ ਦਾ ਸੰਦੇਸ਼। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਕਾਫੀ ਬੁੱਲੇ ਸ਼ਾਹ, ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ। ਆਵਾਜ਼ ਏ ਸੁਰਿੰਦਰ ਕੌਰ ਦੀ।

ਕਾਫੀ ਬੁੱਲੇ ਸ਼ਾਹ ਤੁਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਏ ਕਿ ਅੱਜ ਦਾ ਇਹ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।